ਅਜਿਹਾ ਸਮੇਂ ਪ੍ਰੋਗਰਾਮ ਰੋਸ਼ਨ ਸੁਬੁਹ ਮੇਂ ਅਸਾਂਜੋ ਨੌਜਵਾਨ ਸ਼ਾਇਰ ਸ਼ੇਖ ਫਰਾਜ਼ੀ ਜੋ ਗਜ਼ਲ ਮਾਂ ਤਾਈਂ ਪਹੁੰਚਾਈਂਦੁਸਿ। ਮੁੰਹਿੰਜੋ ਚੇਨ ਕਰਾਰ ਸ਼ਹਿਰ ਮੇਂ ਗੁੰਮ ਥੀ ਵਿਯੋ, ਮੁੰਹਿੰਜੋ ਚੇਨ ਕਰਾਰ ਸ਼ਹਿਰ ਮੇਂ ਗੁੰਮ ਥੀ ਵਿਯੋ, ਗੁਲੜਨ ਜਿਹੜੋ ਪਿਆਰ ਸ਼ਹਿਰ ਮੇਂ ਗੁੰਮ ਥੀ ਵਿਯੋ। ਅਹਿੜੇ ਰੀਤ ਵਯੋ ਹੋ ਮੂੰਖਾਂ ਝਟ ਗੁਜ਼ਰੀ, ਜਣ ਹੂ ਨੰਢੜੋ ਬਾਰ ਸ਼ਹਿਰ ਮੇਂ ਗੁੰਮ ਥੀ ਵਿਯੋ। ਰਕਸ਼ਨ ਜੋ ਦੂਹੋ ਐਂ ਗੋੜ ਹੋਯੋ ਕਾਫ਼ੀ, ਸੋਰਠ ਜੋ ਸਿੰਗਾਰ ਸ਼ਹਿਰ ਮੇਂ ਗੁੰਮ ਥੀ ਵਿਯੋ। ਸੋਚਮ ਜੈਸਾਂ ਰੋਈ ਹਲਕੋ ਬਾਰ ਕਯਾਂ, ਸੋ ਮਾਣੋ ਹਰ ਵਾਰ ਸ਼ਹਿਰ ਮੇਂ ਗੁੰਮ ਥੀ ਵਿਯੋ। ਤੋਖੇ ਗੋਲੇ ਗੋਲੇ ਸ਼ੇਖ ਫਰਾਜ਼ੀ, ਅਜ ਤੁਹਾਂਜੋ ਤਾਬੇਦਾਰ ਸ਼ਹਿਰ ਮੇਂ ਗੁੰਮ ਥੀ ਵਿਯੋ।